0: ਸਮਿਤਾ ਭੈਣ ਐਪ ਨੇ ਵੀ ਰਾਮ ਰਾਮ ਔਰ ਦੇਖੋ ਜੋ ਆਪਣਾ ਕਿਸਾਨ ਵਾਣੀ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਣੇ ਬਾਈਆਂ ਨੇ ਵੀ
1: ਰਾਮ
0: ਰਾਮ। ਸੁਨੀਤਾ ਬੀਬੀ ਦੇਖ ਖੇਤੀ ਪਰ ਨਿਰਭਰ ਰਹਿਣਾ ਆਪਣਾ ਇੱਕ ਦਾਇਤਵ ਵੀ ਬਣਿਆ ਹੈ।
1: ਬਿਲਕੁਲ। ਔਰ ਵਿਦਮ ਬਣ ਦੇਖੋ ਜੋ ਆਪਣਾ ਕਾਰਜਕ੍ਰਮ ਹੈ ਕਿਸਾਨ ਵਾਣੀ ਇਸਕੇ ਪ੍ਰਾਯੋਜਕ ਹੈ ਕ੍ਰਿਸ਼ੀ ਏਵਂ ਕਲਿਆਣ ਮੰਤਰਾਲੇ ਭਾਰਤ ਸਰਕਾਰ
0: ਜੀ।
1: ਔਰ ਜਿਸ ਤਰ੍ਹਾਂ ਦੀ ਬਾਤ ਆਪਣਾ ਕਰੀ ਕਿ ਜੋ ਆਪਣੀ ਖੇਤੀ ਹੈ, ਦੇਖੋ ਖੇਤੀ ਮੈਂ ਕਰਨ ਖਾਤਰ ਆਪਣੇ ਜੋ ਭਾਈ ਹੈ ਕਿਸਾਨ ਭਾਈ ਉਹ ਨਾ ਤੋਂ ਵਿਚਾਰੇ ਕੰਮ ਦੇਖਦੇ, ਨਾ ਛਾਇਆ, ਨਾ ਜੱਡਾ, ਨਾ ਗਰਮੀ।
0: ਹਾਂ ਸੁਨੀਤਾ ਭੈਣ ਦੇਖੋ ਦੇਖਣਾ ਵੀ ਕਿਉਂ ਕਰ ਪੜਿਆ ਕਿ ਇਹ ਤਾਂ ਬਾਰਾਂ ਮਾਸੀ ਕਾ ਕਾਮ ਹੋ ਗਿਆ।
1: ਬਿਲਕੁਲ।
0: ਕਦੇ ਤੋ ਦੇਖੋ ਕਿਸਾਨ ਭਾਈ ਨੇ ਬੁਆਈ ਕਰਨੀ ਪੜਿਆ ਹੈ, ਕਦੇ ਖੇਤ ਕੀ ਅੱਛੀ ਤਰ੍ਹਾਂ ਸੇ ਸਿੰਚਾਈ ਕਾ ਕਾਮ ਹੋ ਜਾ ਹੈ, ਕਦੇ ਖੁਦਾਈ ਕਾ ਕਾਮ ਹੋ ਜਾ ਹੈ। ਔਰ ਦੇਖੋ ਬਾਰਾਂ ਮਾਸੀ ਇਹ ਕੰਮ ਨਾ ਲਗਾਤਾਰ ਕਿਸਾਨ ਭਾਈ ਕਾ ਚੱਲਦਾ ਹੀ ਰਵੇ।
1: ਔਰ ਇਸੇ ਕੰਮ ਮੈਂ ਜੋ ਬਾਣੀ ਜੋ ਕੰਮ ਚੱਲਿਆ ਆਪਣਾ ਉਹ ਚੱਲ ਰਿਹਾ ਕਪਾਸ ਕਾ।
0: ਹਾਂ ਜੀ।
1: ਔਰ ਆਪਾਂ ਬਾਤ ਕਰਾਂਗੇ ਕਿ ਕਪਾਸ ਕੀ ਫਸਲ ਕੀ ਜੋ ਦੇਖਭਾਲ ਕਿਉਂ ਕਰਨੀ ਹੈ, ਔਰ ਜੋ ਅਗਰ ਕੀਟ ਵੀ ਆ ਗਏ ਤੋ ਉਨਕਾ ਕਿਉਂ ਆਪਾਂ ਨੇ ਪ੍ਰਬੰਧਨ ਕਰਨਾ ਹੈ।
0: ਦੇਖੋ ਸੁਨੀਤਾ ਬੇਬੀ ਇਸਕਾ ਆਪਾਂ ਨੇ ਧਿਆਨ ਬਹੁਤ ਅੱਛੇ ਤਰੀਕੇ ਤਰ੍ਹਾਂ ਰੱਖਣਾ ਪੜੇਗਾ, ਕਿਉਂਕਿ ਦੇਖੋ ਆਪਣੇ ਹਰਿਆਣਾ ਪ੍ਰਦੇਸ਼ ਨੇ ਦੋ ਚਾਰੇ ਕੀ ਫਸਲ ਇਸੀ ਹੈ ਜੋ ਨਗਦੀ ਕੇ ਰੂਪ ਮੇ ਕਿਸਾਨ ਭਾਈ ਇਸਕਾ ਪ੍ਰਯੋਗ ਕਰੇ। ਕਹਿਣ ਕਾ ਮਤਲਬ ਹੈ ਕਿ ਆਵਾਗਮਨ ਜੋ ਪੀਸੇ ਕਾ ਹੋਵੇ ਜ਼ਿਆਦਾਤਰ ਇਨ ਫਸਲਾਂ ਨੂੰ ਹੀ ਹੋਵੇ ਹੈ, ਤੋ ਅਗਰ ਆਪਾਂ ਇਨਕਾ ਅੱਛਾ ਤਰੀਕੇ ਤੇ ਧਿਆਨ ਕਰਾਂਗੇ ਤੋ ਅੱਛਾ ਮੁਨਾਫਾ ਹੈ ਵੋ ਕਿਸਾਨ ਭਾਈ ਕੋ ਮਿਲ ਪਾਵੇਗਾ।
1: ਬਿਲਕੁਲ। ਇਸ ਵਿੱਚ ਸਭ ਤੋਂ ਪਹਿਲੇ ਤਾਂ ਦੇਖੋ ਜਦੋਂ ਆਪਾਂ ਨੇ ਲਾਗੇ ਕਿ ਆਪਣੀ ਜੋ ਫਸਲ ਹੈ
0: ਵਰਤਮਾਨ ਕੀ ਬਾਤ ਕਰਾਂ ਆਪਾਂ ਤੋ ਕਪਾਸ ਕੀ ਬੁਆਈ ਹੈ ਵੋ ਕਿਸਾਨ ਭਾਈਆਂ ਨੇ ਕਰ ਰੱਖੀ, ਕਈ ਭਾਈਆਂ ਤੋਂ ਦੇਖੋ ਅਗੇਤੀ ਵੀ ਬੀਜੀ ਹੈ ਔਰ ਕਈਆਂ ਨੇ ਪਛੇਤੀ ਵੀ ਬੀਜੀ ਹੈ।
1: ਬਿਲਕੁਲ।
0: ਔਰ ਦੇਖੋ ਅਗੇਤੀ ਕੀ ਬਾਤ ਕਰਾਂ ਤੋ ਜਿਨ ਭਾਈਆਂ ਨੇ ਸਰਸਮ ਕੀ ਕਟਾਈ ਕਰਕੇ ਤੁਰਤਾ ਤੁਰਤੀ ਆਪਣਾ ਕੀ ਹੈ ਕਿ ਪਾਣੀ ਕਾ ਪ੍ਰਬੰਧਨ ਹੈ ਤੋ ਅੱਛੇ ਤਰੀਕੇ ਤੋਂ ਉਹਨੇ ਕਪਾਸ ਕੀ ਬੁਆਈ ਕਰਦੀ ਔਰ ਕਿਉਂ ਵੀ ਕਰੇ ਕਰੇ ਵੀ ਕਿਉਂ ਨਾ ਵੀ ਦੇਖੋ ਇਹ ਇੱਕ ਇਸੀ ਫਸਲ ਹੈ ਕਿ ਪੈਸੇ ਪਰ ਆਧਾਰਿਤ ਹੈ।
1: ਬਿਲਕੁਲ।
0: ਔਰ ਦੇਖੋ ਬਾਤ ਕਰਾ ਪਛੇਤੀ ਕੀ ਤੋ ਦੇਖੋ ਪਹਿਲੜੀ ਫਸਲ ਤੇ ਇਹ ਵੀ ਕੰਮ ਕੋਨੀ, ਕਪਾਸ ਕੀ ਬੁਆਈ ਤੋ ਉਨ ਭਾਈਆਂ ਨੇ ਵੀ ਕਰੀ ਹੈ, ਤੋ ਦੇਖੋ ਇਹ ਵਰਤਮਾਨ ਮੈਂ ਜੋ ਬਾਤ ਕਰਾਂ ਤੋ ਅਗੇਤੀ ਹੋਰ ਸੀ ਪਛੇਤੀ ਹੋ ਗੋਡੇ ਗੋਡੇ ਫਸਲ ਵਾ ਆ ਰਹੀ ਹੈ।
1: ਬਿਲਕੁਲ।
0: ਇਸ ਸਮੇਂ ਮੈਂ ਉਸਕੀ ਦੇਖਭਾਲ ਬਹੁਤ ਜ਼ਰੂਰੀ ਹੈ।
1: ਇਸ ਵਿੱਚ ਦੇਖੋ ਸਭ ਤੋਂ ਪਹਿਲੇ ਤੋ ਇਹ ਦੇਖਣਾ ਪੜੇਗਾ ਕਿ ਆਪਣੀ ਫਸਲ ਮੈਂ ਜੋ ਖਰਪਤਵਾਰ ਹੈ ਆ ਰਹੀ ਹੈ ਕਿ ਨਹੀਂ ਆ ਰਹੀ, ਅਗਰ ਆ ਰਹੀ ਹੈ ਤੋ ਉਸਨੇ ਕਿਸ ਤਰ੍ਹਾਂ ਕਰਾ।
0: ਖਰਪਤਵਾਰ ਕੀ ਬਾਤ ਵੀ ਬੇਬੇ ਦੇਖਾ ਆਪਣੇ ਬਹੁਤ ਮੌਕੇ ਕੀ ਕਰੀ ਹੈ, ਕਿਉਂਕਿ ਦੇਖੋ ਆ ਗਿਆ ਚੌਮਾਸਾ ਲੱਗਣ ਵਾਲਾ ਹੈ, ਇਹ ਇਸੀ ਫਸਲ ਹੈ ਕਿ ਦੇਖੋ ਬਾਰਿਸ਼ ਹੋਤੇ ਹੀ ਕੀ ਹੈ ਕਿ ਖਰਪਤਵਾਰ ਜ਼ਿਆਦਾ ਹੀ ਪੈਦਾਵਾਰ ਹੈ।
1: ਬਿਲਕੁਲ।
0: ਅਗਰ ਇਹ ਸੁੱਕਾ ਸੁੱਕਾ ਮੈਂ ਕਿਸਾਨ ਭਾਈ ਖੁਦ ਹੀ ਕਸੌਲੇ ਕੀ ਸਹਾਇਤਾ ਸੇ ਅਗਰ ਉਹ ਨਿਕਾਲ ਦੇਂਗੇ ਤੋ ਬਾਰਿਸ਼ ਕੇ ਸਮੇਂ ਮੈਂ ਵੀ ਕੰਪਨ ਪੈਂਗੇ।
1: ਬਿਲਕੁਲ। ਤੋ ਜ਼ਰੂਰੀ ਹੈ ਕਿ ਨਿਰਾਈ ਗੁਡਾਈ ਕਰਨਾ।
0: ਹਾਂ,
1: ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੋ ਆਪ ਕੋਸ਼ਿਸ਼ ਕਰੇ ਕਿ ਕਿਸੇ ਦਵਾਈ ਕਾ ਪ੍ਰਯੋਗ ਨਾ ਕਰੇ ਆਪਣੇ ਕਸੌਲੇ ਤੇ ਕਰ ਲੇ, ਅਗਰ ਹਮ ਆਤ ਕੀ ਨਿਰਾਈ ਗੁਡਾਈ ਕਰ ਲੇਂਗੇ ਤੋ ਉਹ ਸਭ ਤੋਂ ਬੜੀਆ ਰਹਿ ਹੈ, ਕਿਉਂਕਿ ਜਿਤਨਾ ਵੀ ਹਮ ਦਵਾਈਆਂ ਨੂੰ ਛਿੜਕਾਂਗੇ ਉਸਕਾ ਦੁਸ਼ਪ੍ਰਭਾਵ ਆਪਣਾ ਸਰੀਰ ਪਰ ਵੀ ਪੜੇਗਾ।
0: ਹਾਂ ਬੇਬੀ, ਦੁਸ਼ਪ੍ਰਭਾਵ ਵੀ ਪੜੇਗਾ। ਔਰ ਸੁਨੀਤਾ ਬੇਬੀ ਇੱਕ ਬਾਤ ਹੋਰ ਕੋਨੀ, ਦੇਖੋ ਆਪਾਂ ਦਵਾਈਆਂ ਕਾ ਪ੍ਰਯੋਗ ਜ਼ਿਆਦਾ ਕਰਾਂਗੇ, ਆਤ ਕਾ ਪ੍ਰਯੋਗ ਕਮ ਕਰਾਂਗੇ ਤੋ ਖਰਚਾ ਵੀ ਤੋ ਵਧੇਗਾ।
1: ਬਿਲਕੁਲ।
0: ਅਗਰ ਆਪਾਂ ਨੇ ਖਰਚਾ ਕਮ ਕਰਨਾ ਹੈ ਔਰ ਅੱਛੀ ਪੈਦਾਵਾਰ ਲੈਣੀ ਹੈ ਤੋ ਆਪਣਾ ਦੇਖੋ ਮਿਹਨਤ ਕਰਨੀ ਪੜੇਗੀ, ਔਰ ਮਿਹਨਤ ਇਹ ਹੈ ਕਿ ਆਤ ਨੂੰ ਆਪਾਂ ਨਿਰਾਈ ਗੁੜਾਈ ਕਰ ਲਿਆ, ਉਸਕੀ ਬਾਰ ਬਾਰ ਨਿਗਰਾਨੀ ਕਰਾਂ, ਤੋ ਇਹ ਅਗਰ ਆਪਾਂ ਸ਼ੁਰੂ ਤੋਂ ਹੀ ਕਰਨ ਲੱਗ ਜਾਵਾਂਗੇ ਤਾਂ ਆਪਾਂ ਆਪਣੀ ਫਸਲ ਨੂੰ ਵੀ ਬਚਾਵਾਂਗੇ। ਔਰ ਸੁਨੀਤਾ ਬੇਬੇ ਦੇਖੇ ਇੱਕ ਫਾਇਦਾ ਹੋਰ ਵੀ ਹੈ ਇਸਮੈਂ, ਨਿਰਾਈ ਗੁੜਾਈ ਕਾ ਬਾਤ ਕਰੇ ਅੱਜ ਕੱਲ ਦੇਖ ਮਨੇ ਵੀ ਯੋਗਾ ਕੀ ਜ਼ਰੂਰਤ ਹੈ ਔਰ ਤਨੇ ਵੀ ਜ਼ਰੂਰਤ ਹੈ, ਤੋ ਦੇਖੋ ਕਾਮ ਧੰਦਾ ਛੋੜਦੀਆਂ ਨੇ ਆਪਣੀ ਬਾਣਾ ਨੇ ਵੀ ਕਈ ਵਾਰ ਤੋਂ ਕੀ ਹੈ ਕਿ ਇਹ ਆਪਣਾ ਸਰੀਰ ਕੇ ਲਈ ਵੀ ਨੁਕਸਾਨਦਾਇਕ ਹੈ, ਅਗਰ ਆਪਾਂ ਖੁਦ ਹੀ ਖੜਬਗਾ ਕੰਮ ਕਰਾਂਗਾ ਤਾਂ ਆਪਣਾ ਸਰੀਰ ਵੀ ਸੰਤੁਲਨ ਮੈਂ ਰਹੂਗਾ।
1: ਬਿਲਕੁਲ ਬੰਦ। ਦੇਖੋ ਸਭ ਤੋਂ ਬੜੀ ਚੀਜ਼ ਇਹ ਹੈ ਕਿ ਪਹਿਲੇ ਆਪਾਂ ਦੇਖਿਆ ਕਰਦੇ ਕਿ ਸਾਰਾ ਕੰਮ ਸਰੀਰਿਕ ਹੋਇਆ ਕਰਤਾ, ਲੇਕਿਨ ਧੀਰੇ ਧੀਰੇ ਮਸ਼ੀਨਾਂ ਨੇ ਜੋ ਹੈ ਉਹ ਆਪਣੀ ਜਗ੍ਹਾ ਬਣਾ ਲਈ। ਅਭੀ ਸੋਚਾਂ ਵੀ ਉਹ ਕੰਮ ਕਰਾਂਗੇ ਉਸ ਤੋਂ ਪਹਿਲੇ ਪਹਿਲੇ ਇੱਕ ਘੰਟਾ ਆਪਾਂ ਨੇ ਸਾਰਾ ਦਿਨ ਲੱਗੇਗਾ, ਦੋ ਘੰਟੇ ਮੈਂ ਆਪਣਾ ਕਰਕੇ ਫਾਰਿਕ ਹੋਵਾਂ, ਲੇਕਿਨ ਉਹ ਚੀਜ਼ ਹੈ ਉਹ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਹੈ, ਲੇਕਿਨ ਇਸਕਾ ਪਤਾ ਚੱਲੇ ਜਬ ਬਹੁਤ ਲੰਬਾ ਟਾਈਮ ਨਿਕਲ ਜੇ ਤਾਂ। ਬਿਲਕੁਲ ਆਪਨੇ ਸਹੀ ਕਿਹਾ ਕਿ ਜਬ ਤੱਕ ਹਮ ਸਰੀਰਿਕ ਕੰਮ ਆਪਣਾ ਨਹੀਂ ਕਰਾਂਗੇ ਤਬ ਤੱਕ ਆਪਾਂ ਨੇ ਜੋ ਹੈ ਸਹੀ ਚੀਜ਼ ਕਾ ਔਰ ਆਪਣੀ ਕੀਮਤ ਕਾ ਪਤਾ ਨਹੀਂ ਚੱਲੇਗਾ। ਅਗਰ ਪੈਸਾ ਲਗਾ ਕੇ ਆਪਾਂ ਸਾਰੇ ਕੰਮ ਕਰੇ ਗਏ ਤੋ ਆਖਿਰ ਮੈਂ ਆਪਾਂ ਦੇਖਾਂਗੇ ਕਿ ਆਪਣਾ ਜੋ ਬਜਟ ਹੈ ਉਹ ਡਗਮਗਾ।
0: ਹਾਂ ਵੀ
1: ਜਾਊਗਾ। ਤੋ ਇਸ ਮੈਂ ਬਾਤ ਬਣ ਆਪਾਂ ਕਰਨ ਲੱਗ ਰਹੇ ਥੇ ਕਿ ਖਰਪਤਵਾਰ ਨਿਕਾਲਦੇ। ਦੂਸਰੀ ਬਾਤ ਇੱਕ ਹੋਰ ਹੈ ਇਸ ਮੈਂ ਕਿ

ਮੇਰੇ ਪੱਕੀ ਬਤਰੀ ਅਧਮ ਬੇਚਾਰੇ ਤੂੰ ਪੈਣਾ ਬੜੇ ਬੜੇ ਦੁਖੀ ਦੇਖੇ ਫੂਟ ਲਈ ਤੱਕ ਇਹ ਕਿਨਾਰੇ ਸਰਵਰ ਰੋਵੇ ਦੂਸਰੇ ਕਿਨਾਰੇ ਨਹਿਰੇ ਨਹਿਰੇ ਪਾਰ